0: ਯਾਰ ਮੈਂ ਭਾਜੋ
1: ਈਟੀ ਵਿਨੋ ਔਰ ਰੇਡੀਓ ਪਿਯੋਮ ਚੁੰਨ ਕੇ ਦੇ ਵੇਰ ਕੁਆਰੋ
0: ਪਿਯੋਮ ਚੁੰਨ ਕੇ ਦੇ ਵੇਰ ਕੁਆਰੋ
1: ਬਿਮਾਰਾ ਮੈਂ ਭਾਜੋ
0: ਬਿਮਾਰਾ ਮੈਂ ਭਾਜੋ
2: ਯੂ ਆਰ ਲੰਗ ਯੂ ਬੀ ਡੋ ਟੈਲ ਆ ਰੋਕਾ ਕਾਲੂ ਪੈਨੇ
1: ਈਟੀ ਵਿਨੋ ਔਰ ਰੇਡੀਓ